0: ਦੇ ਨੇੜੇ ਹੋ ਕੇ ਵੀ ਦੂਰੀਆਂ ਰਹਿੰਦੀਆਂ ਨੇ ਕੁਝ ਮੁਹੱਬਤਾਂ ਅਧੂਰੀਆਂ ਰਹਿ ਕੇ ਵੀ ਪੂਰੀਆਂ ਰਹਿੰਦੀਆਂ ਨੇ।
1: हाय मैं हूं रणविजय, आप मुझे सुन रहे हैं सुनो शारदा एट 90.8 FM।